ਬਾਣੀ ਨੂੰ ਵੀ ਬਰਾਬਰ ਦਾ ਦਰਜਾ ਦਿੱਤਾ ਗਿਆ ਔਰ ਬਰਾਬਰ ਦਾ ਸਤਿਕਾਰ ਦਿੱਤਾ ਗਿਆ। ਇਸ ਨਾਲ ਗੁਰੂ ਗ੍ਰੰਥ ਸਾਹਿਬ ਇੱਕ ਵਿਲੱਖਣ ਗ੍ਰੰਥ ਬਣ ਗਿਆ। ਇਹ ਇਸ ਗੱਲ ਦਾ ਸਭ ਤੋਂ ਵੱਡਾ ਪ੍ਰਮਾਣ ਹੈ ਕਿ ਗੁਰੂ ਸਾਹਿਬਾਨਾਂ ਦੀ ਸਮੁੱਚੀ ਸੋਚ ਹੀ ਸਾਂਝੀਵਾਲਤਾ ਦੀ ਸੀ। ਗੁਰਬਾਣੀ ਵਿੱਚ ਸਾਂਝੀਵਾਲਤਾ, ਬਰਾਬਰੀ ਅਤੇ ਸਾਰੀ ਮਾਨਵਤਾ ਦੀ ਏਕਤਾ ਨੂੰ ਦਰਸਾਉਂਦੇ ਕਈ ਸ਼ਬਦ ਹਾਜ਼ਰ ਹਨ। ਇਹ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਵਾਂਗੂ ਵੇਖਣ ਦੀ ਪ੍ਰੇਰਨਾ ਦਿੰਦੇ ਹਨ। ਭਗਤ ਕਬੀਰ ਜੀ ਦੀ ਇਹ ਬਾਣੀ ਸਭ ਨੇ ਸਰਵਨ ਕੀਤੀ ਹੋਏਗੀ। ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਮ ਭਲੇ ਕੋ ਮੰਦੇ। ਇਸ ਦਾ ਅਰਥ ਹੈ ਕਿ ਪਹਿਲਾਂ ਪਰਮਾਤਮਾ ਨੇ ਆਪਣੀ ਜੋਤ ਦਾ ਚਾਨਣ ਕੀਤਾ ਅਤੇ ਸੰਸਾਰ ਦੇ ਸਾਰੇ ਮਨੁੱਖ ਉਸੇ ਦੀ ਕੁਦਰਤ ਤੋਂ ਬਣਾਏ ਹੋਏ ਹਨ। ਜਦੋਂ ਇੱਕ ਪ੍ਰਕਾਸ਼ ਤੋਂ ਸਾਰਾ ਜੱਗ ਪੈਦਾ ਹੋਇਆ ਹੈ ਤਾਂ ਕੋਈ ਉੱਚਾ ਨੀਵਾਂ ਚੰਗਾ ਮੰਦਾ ਕਿਵੇਂ ਹੋ ਸਕਦਾ ਹੈ? ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ, ਯਾਨੀ ਸਾਡਾ ਸਾਰਿਆਂ ਦਾ ਪਰਮਾਤਮਾ ਇੱਕ ਹੈ, ਅਸੀਂ ਸਾਰੇ ਇੱਕ ਪਿਤਾ ਦੇ ਬੱਚੇ ਹਾਂ, ਇਸ ਲਈ ਸਾਡਾ ਆਪਸੀ ਰਿਸ਼ਤਾ ਭਰਾਵਾਂ ਵਰਗਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸਭ ਨੂੰ ਪੱਲੇ ਬੰਨ ਲੈਣੀ ਚਾਹੀਦੀ ਹੈ, ਮਾਨਸ ਕੀ ਜਾਤ ਸਭੇ ਏਕ ਹੈ ਪਹਿਚਾਨ ਬੋ, ਯਾਨੀ ਕਿ ਸਾਰੀਆਂ ਮਨੁੱਖ ਜਾਤੀਆਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਹੈ, ਕਿਸੇ ਵੀ ਧਰਮ ਜਾਂ ਨਸਲ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਨਾ ਚਾਹੀਦਾ। ਸਾਂਝੀਵਾਲਤਾ 'ਤੇ ਗੁਰੂ ਸਾਹਿਬ ਜੀ ਦੀ ਬਾਣੀ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਗੁਰਬਾਣੀ ਦਾ ਉਪਦੇਸ਼ ਕਿਸੇ ਇੱਕ ਖਾਸ ਵਿਅਕਤੀ ਲਈ ਨਹੀਂ ਹੈ, ਇਹ ਚਾਰਾਂ ਵਰਨਾ ਭਾਵ ਸਮੁੱਚੀ ਲੋਕਾਈ ਲਈ ਸਾਂਝਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਭਾਵੇਂ ਪੰਜਾਬੀ ਹੈ, ਪਰ ਕਈ ਬਾਣੀਆਂ ਦਾ ਉਹਦੇ ਵਿੱਚ ਜਿਸ ਤਰ੍ਹਾਂ ਮਰਾਠੀ, ਬੰਗਲਾ, ਮੁਲਤਾਨੀ, ਸੰਸਕ੍ਰਿਤ, ਭੋਜਪੁਰੀ, ਫਾਰਸੀ ਆਦਿ ਭਾਸ਼ਾਵਾਂ ਦਾ ਵੀ ਲਫਜ਼ ਹਨ ਜਿਹੜੇ ਸਾਂਝੀਵਾਲਤਾ ਦੇ ਪ੍ਰਤੀਕ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਉਹਨਾਂ ਸੰਤਾਂ ਭੱਠਾਂ ਦੀ ਬਾਣੀ ਦਰਜ ਕੀਤੀ ਗਈ ਜਿਹੜੇ ਗੁਰਮਤ ਅਨੁਸਾਰ ਤੂੰ ਸਾਂਝਾ ਬਾਪ ਹਮਾਰਾ ਦਾ ਸੁਰ ਬੁਲੰਦ ਕਰਦੇ ਹਨ। ਦਰਅਸਲ ਗੁਰਮਤ ਦਾ ਵਿਚਾਰ ਨਿਰੋਲ ਏਕਤਾ ਅਤੇ ਸਾਂਝ 'ਤੇ ਆਧਾਰਿਤ ਹੈ। ਗੁਰਬਾਣੀ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਸਮੁੱਚੀ ਮਾਨਵਤਾ ਲਈ ਮਾਰਗਦਰਸ਼ਕ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਰਵ ਸਾਂਝੀਵਾਲਤਾ ਦਾ ਸੰਕਲਪ ਇੱਕ ਪਰਿਵਾਰ ਦੇ ਸੰਕਲਪ ਨਾਲ ਜੁੜ ਕੇ ਵਾਸਤਵਿਕ ਅਰਥ ਗ੍ਰਹਿਣ ਕਰਦਾ ਹੈ। ਸ੍ਰਿਸ਼ਟੀ ਦੇ ਅਨੇਕਾਂ ਤਰ੍ਹਾਂ ਦੇ ਕੰਮ, ਅਨੇਕਾਂ ਧਰਮਾਂ ਦੇ ਮੰਨਣ ਵਾਲੇ, ਅਨੇਕਾਂ ਕਿੱਤਿਆਂ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਜੀਵ ਪਰਮਾਤਮਾ ਨੂੰ ਮੰਨਦੇ ਹਨ, ਜਿਸ ਨੂੰ ਮਾਂ ਪਿਓ ਮੰਨਿਆ ਗਿਆ ਹੈ। ਇੱਕੋ ਪਿਤਾ ਦੀ ਔਲਾਦ ਹੋਣ ਦੇ ਕਾਰਨ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਰਹਿਣਾ ਚਾਹੀਦਾ ਹੈ। ਇਹ ਜਿਹੜਾ ਸੰਦੇਸ਼ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਿੰਦੀ ਹੈ। ਔਰ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਨਿਰੋਲ ਬਾਣੀ ਹੈ, ਜਿਹਦੇ ਨਾਲ ਕਿ ਉਹਦੇ ਵਿੱਚ ਬਾਣੀ ਦੇ ਵਿੱਚ ਬੀਬੀਆਂ ਨੂੰ ਵੀ ਬਹੁਤ ਜ਼ਿਆਦਾ ਮਹਾਨਤਾ ਦਿੱਤੀ ਗਈ ਹੈ। ਧੰਨ ਧੰਨ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ ਗੁਰਬਾਣੀ ਦੇ ਵਿੱਚ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਉਸ ਇਸਤਰੀ ਨੂੰ ਕਿਉਂ ਬੁਰਾ ਕਹਿਣਾ ਜਿਹਨੇ ਰਾਜਿਆਂ ਨੂੰ ਵੀ ਜਨਮ ਦਿੱਤਾ ਹੈ। ਅਤੇ ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਬਰਤਾ ਦਾ ਦਰਜਾ ਇੱਥੇ ਵੀ ਮਿਲਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10ਵੀਂ ਚੁਪਈ ਵਿੱਚ ਸੁਖੀ ਬਸੈ ਮੋਰੋ ਪਰਿਵਾਰਾ ਸ਼ਬਦ ਵਰਤਦੇ ਹਨ ਤਾਂ ਉੱਥੇ ਪਰਿਵਾਰ ਤੋਂ ਭਾਵ ਲਹੂ ਮਾਸ ਨਾਲ ਬਣੇ ਰਿਸ਼ਤੇ ਨਹੀਂ, ਸਗੋਂ ਸਮੁੱਚਾ ਵਿਸ਼ਵ ਇੱਕ ਪਰਿਵਾਰ ਹੈ। ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਾਂਝਾ ਗ੍ਰੰਥ ਹੈ ਜੋ ਅਜਿਹੀ ਜੀਵਨ ਜਾਂਚ ਸਿਖਾਉਂਦਾ ਹੈ ਜਿਸ ਵਿੱਚ ਭਾਈਚਾਰਾ ਹੋਵੇ। ਭਾਈ ਕਾਨ ਸਿੰਘ ਨਾਭਾ ਨੇ ਤੇ ਸਾਂਝੀਵਾਲਤਾ ਦਾ ਅਰਥ ਭਾਈਚਾਰਾ ਹੀ ਦੱਸਿਆ ਹੈ ਤੇ ਨਾਲ ਹੀ ਇਹ ਗ੍ਰੰਥ ਮਨੁੱਖੀ ਹੱਕਾਂ ਤੇ ਸਮਾਜਿਕ ਨਿਆਂ ਦਾ ਮਜ਼ਬੂਤ ਆਧਾਰ ਹੈ। ਜਦੋਂ ਹਿੰਦੁਸਤਾਨ ਵਿੱਚ ਜ਼ੁਲਮੀ ਰਾਜਾਂ ਦੇ ਰਾਜ 'ਚ ਚਾਰੇ ਪਾਸੇ ਜ਼ੁਲਮ ਤੇ ਖੋਫ ਸੀ, ਉਦੋਂ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਸੀ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਐਤੀ ਮਾਰ ਪਈ ਕੁਰਲੈਨੇ ਤਾਂ ਕੀ ਦਰਦ ਨਾ ਆਇਆ। ਗੁਰੂ ਸਾਹਿਬ ਦਾ ਇਹ ਵਾਕ ਸਮੁੱਚੀ ਮਨੁੱਖੀ ਜਾਤ ਨਾਲ ਆਪਣਾਪਣ ਪ੍ਰਗਟ ਕਰਦਾ ਹੈ। ਇਹ ਕੋਈ ਕਟਾਕਸ਼ ਨਹੀਂ, ਗੁਰੂ ਸਾਹਿਬ ਨੂੰ ਲੋਕਾਂ ਦੀ ਪੀੜ ਆਪਣੀ ਪੀੜ ਲੱਗ ਰਹੀ ਹੈ। ਇੱਕ ਸਾਂਝੀਵਾਲਤਾ ਦੀ ਗੱਲ ਹੋਰ ਕਰੀਏ। ਇਸ ਪਵਿੱਤਰ ਗ੍ਰੰਥ ਵਿੱਚ ਜਿਸ ਤਰ੍ਹਾਂ ਕਿ ਮੈਂ ਪਹਿਲੇ ਹੀ ਜ਼ਿਕਰ ਕੀਤਾ ਹੈ ਕਿ ਔਰਤਾਂ ਔਰ ਮਰਦਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ, ਜਿਹਦੇ ਵਿੱਚ ਗੁਰੂ ਸਾਹਿਬ ਨੇ ਬਿਲਕੁਲ ਸਾਂਝੀਵਾਲਤਾ ਦਾ ਪ੍ਰਤੀਕ, ਕਿਉਂਕਿ ਔਰਤ ਔਰ ਬੰਦੇ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਖੁਦਾ ਅਤੇ ਰਾਮ ਦੀ ਗੱਲ ਸਮੁੱਚੀ ਮਾਨਵਤਾ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਸ ਗ੍ਰੰਥ ਵਿੱਚ ਮਨੁੱਖ ਜਾਤ ਨੂੰ ਇੱਕੋ ਜਿਹਾ ਸਮਝਣ ਦਾ ਸੰਦੇਸ਼ ਬਰਾਬਰੀ ਦੇ ਨਿਸ਼ਚੇ ਨੂੰ ਪੈਦਾ ਕਰਦਾ ਹੈ ਔਰ ਬਰਾਬਰੀ ਦੇ ਰਿਸ਼ਤੇ ਨੂੰ ਪੱਕਾ ਵੀ ਕਰਦਾ ਹੈ। ਅੱਜ ਵਿਸ਼ਵ ਪੱਧਰ 'ਤੇ ਇਸ ਸੋਚ ਨੂੰ ਵੀ ਪ੍ਰਵਾਨ ਕੀਤਾ ਜਾਂਦਾ ਹੈ ਕਿ ਸਹਿਹੋਂਦ, ਸਰਬੱਤ ਦਾ ਭਲਾ, ਸਮਾਨਤਾ, ਸਰਬ ਸਾਂਝੀਵਾਲਤਾ, ਮਨੁੱਖਤਾ, ਹੱਕ ਸੱਚ ਲਈ ਲੜਨਾ, ਸਮਾਜਿਕ ਨਿਆਂ, ਵਿਸ਼ਵ ਸ਼ਾਂਤੀ ਅਤੇ ਵਿਸ਼ਵੀਕਰਨ ਦੇ ਵੱਡੇ ਸੰਕਲਪ ਵਾਲੀ ਬਾਣੀ ਅਤੇ ਸਰੋਕਾਰਾਂ ਵਿੱਚੋਂ ਵੀ ਉਪਜੇ ਪ੍ਰਤੱਖ ਹੁੰਦੇ ਨੇ।
ਹੁਣ ਦੇ ਸਮੇਂ ਵਿੱਚ ਜਦੋਂ ਦੁਨੀਆ ਵੱਖ ਵੱਖ ਵੰਡੀਆਂ ਵਿੱਚ ਉਲਝੀ ਹੋਈ ਹੈ, ਗੁਰਬਾਣੀ ਵਿੱਚ ਸਾਂਝੀਵਾਲਤਾ ਦਾ ਸੰਦੇਸ਼ ਹੋਰ ਵੀ ਵੱਧ ਪ੍ਰਸੰਗਿਕ ਹੈ। ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਸਾਂਝੀਵਾਲਤਾ

0: ਮਾਰਗ ਤੇ ਚੱਲੀਏ ਤਾਂ ਅਸੀਂ ਇੱਕ ਸ਼ਾਂਤਮਈ, ਸਾਂਝੇ ਅਤੇ ਖੁਸ਼ਹਾਲ ਸਮਾਜ ਦੀ ਸਿਰਜਤਾ ਕਰ ਸਕਦੇ ਹਾਂ।
1: ਹੁਣੇ ਤੁਸੀਂ ਸੁਣ ਰਹੇ ਸੀ ਵਾਰਤਾ ਜਿਸ ਦਾ ਵਿਸ਼ਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਂਝੀ ਵਾਰਤਾ ਦਾ ਸੰਦੇਸ਼। ਵਾਰਤਾਕਾਰ ਸਨ ਰਣਜੀਤ ਕੌਰ। ਤੇ ਆਓ ਹੁਣ ਸਰਵਣ ਕਰਦੇ ਹਾਂ ਭਾਈ ਦਰਸ਼ਨ ਸਿੰਘ ਨਿਰਮਲ ਤੇ ਸਾਥੀਆਂ ਦੀ ਆਵਾਜ਼ ਵਿੱਚ ਇਹ ਸ਼ਬਦ।

0: ये आकाशवाणी दिल्ली का इंद्रप्रस्थ चैनल है। अब से कुछ ही पलों में आप समाचार सुनेंगे।
1: नमस्कार, ये आकाशवाणी है। खबरों के इस बुलेटिन नाल मैं अमन देव। पहला चोणवीं खबरां। केंद्रीय वणज अते उद्योग मंत्री पीयूष गोयल ने कहा कि भारत घट्टो घट्ट 8-9 होर देशों के समूहों अते अलग अलग देशों नाल मुक्त व्यापार समझौते लई गलबात कर रहा है। विदेश मंत्री डॉ एस जयशंकर अज मास्को विच 27वें भारत रूस अंतर सरकारी कमिशन की सह प्रधानगी करनगे। सुप्रीम कोर्ट ने झारखंड संयुक्त सिविल सेवावां की मुढ़ली प्रीख्या विच कथित बेनियमियां की सीबीआई तो जांच की मंग करने वाली एक पटीशन से केंद्र ते झारखंड सरकार नूं नोटिस जारी किए ने। रेलवे ने रेलवे स्टेशन ते मुसाफरां नूं पीण वाले साफ ते सुरक्षित पानी नूं यकीनी बनाने एक विशेष सफाई मुहिम शुरू की है। पंजाब विच प्रधानमंत्री आवास योजना ग्रामीण तहत हुण तक 17,000 मकानां दी उसारी दा काम मुकम्मल हो चुका है। हुण खबरां विस्थार नाल। केंद्रीय वणज अते उद्योग मंत्री पीयूष गोयल ने कहा कि भारत घट्टो घट्ट 8-9 होर देशों के समूहों अते अलग अलग देशों नाल मुक्त व्यापार समझौतों लई गलबात कर रहा है। इन्हां देशों का सांझे तौर पर कुल घरेलू उत्पाद 15 ट्रिलियन अमरीकी डालर के बराबर है। श्री गोयल ने कहा कि आने वाले समय में भारत के मुक्त व्यापार समझौते विश्व व्यापार के लगभग 75% हिस्से कवर करेंगे। यह भारत को विश्व वैल्यू चेन में एक भरोसेमंद भाईवाल वजो स्थापित करने में मदद करेगा। भारत और जापान के व्यापारिक नुमाइंदों को संबोधन करते हुए उन्होंने कहा कि भारत को एक विशाल घरेलू बाजार है और पिछले 4 सालों में 9 मुक्त व्यापार समझौतों पर दस्तखत किए जाने से भारत ने दुनिया के लिए अपने दरवाजे खोल दिए हैं। ये 9 समझौते 38 विकसित देशों और अर्थव्यवस्थाओं नाल किए गए ने, जिन्हां दी कुल GDP 60 ट्रिलियन अमरीकी डालर है। जापान और कोरिया समेत होर देशों और आसियन खेत्र नाल पहलां हुए व्यापारिक समझौतों ने 10 ट्रिलियन अमरीकी डालर की GDP लई नवें राह खोले ने। श्री गोयल ने कहा कि वध रहे आर्थिक संबंध भारत और जापान विचकार संतुलित व्यापार वल लै जाणगे। श्री गोयल दोहां देशां विचकार व्यापार ते निवेश संबंधां नूं हुलारा देने लई 200 तों वध नुमाइंदियां ते इक वड्डे व्यापारक वफद दी अगवाई कर रहे ने। विदेश मंत्री डॉ एस जयशंकर अज मास्को विच रूस के फर्स्ट डिप्टी प्राइम मिनिस्टर डेनिस मुंत्रोव नाल व्यापारक आर्थिक विज्ञानक तकनीकी अते सभ्याचारक सहयोग बारे 27वें भारत रूस अंतर सरकारी कमिशन की सह प्रधानगी करनगे। श्री जयशंकर अपने रूसी हमरुतबा सरगई लवरोव नाल भी खेतरी अते आलमी मुद्दयां अते विचार सांझे करनगे। डॉ जयशंकर रूस के 2 दिन सरकारी दौरे से कल मास्को पहुंचे। भारत और रूस की लंबे समय की मजबूत साझेदारी है। अक्तूबर 2000 भारत रूस रणनीतिक भाईवाली बारे ऐलाननामे उत्ते दस्तखत किए जाने तो बाद राजनीति सुरक्षा रक्षा व्यापार आर्थिकता विज्ञान तकनोलॉजी सभ्याचार समेत लगभग सारे खेत्र गुणात्मक पुनर्सुरजीति हुई है। सुप्रीम कोर्ट ने अज केंद्र ते झारखंड सरकार ने एक पटीशन ते नोटिस जारी किए ने, जिस विच झारखंड संयुक्त सिविल सेवावां दी मुढ़ली प्रीख्या विच कथित बेनियमियां दी सीबीआई तो सुतंत्र ते समाबद्ध जांच दी मांग की गई है। चीफ जस्टिस सूर्यकांत ते जस्टिस जोमल बागशी ते वी मोहना दे बेंच ने केंद्र ते झारखंड सरकार झारखंड लोक सेवा कमिशन ते होरनां तों जवाब मंगिया है। इस पटीशन राहीं सरकारी अधिकारियां ते प्रीख्या एजेंसियां दी निरपक्ष जांच यकीनी बनाउण लई जांच नूं राज तों सीबीआई हवाले करन दी मांग ਕੀਤੀ ਗਈ ਹੈ। ਇਹ ਪਟੀਸ਼ਨ ਇਸ ਦੀ ਦਲੀਲ ਦੇ ਆਧਾਰ ਤੇ ਦਾਇਰ ਕੀਤੀ ਗਈ ਹੈ ਕਿ ਰਾਜ ਵੱਲੋਂ ਪ੍ਰੀਖਿਆ ਰੱਦ ਕਰਨ ਨਾਲ ਯੋਜਨਾਬੱਧ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਦੀ ਲੋੜ ਖਤਮ ਨਹੀਂ ਹੁੰਦੀ। ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹਾ ਮਹਿਲਾ ਹਸਪਤਾਲ ਵਿਚ ਨਵਜੰਮੇ ਬੱਚਿਆਂ ਦੀ ਦੇਖਭਾਲ ਯੂਨਿਟ ਵਿਚ ਅੱਜ ਸਵੇਰੇ ਅੱਗ ਲੱਗਣ ਨਾਲ ਘੱਟੋ ਘੱਟ 3 ਨਵਜਾਤ ਬੱਚਿਆਂ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਵਿਚ ਸਮੇਂ ਤੋਂ ਪਹਿਲਾਂ ਜਨਮੇ ਅਤੇ ਗੰਭੀਰ ਰੂਪ ਵਿਚ ਬਿਮਾਰ ਬੱਚਿਆਂ ਸਮੇਤ ਲਗਭਗ 39 ਨਵਜਾਤ ਬੱਚਿਆਂ ਦਾ ਇਲਾਜ ਚੱਲ ਰਿਹਾ ਸੀ। ਅੱਗ ਲੱਗਣ ਤੋਂ ਬਾਅਦ ਬਚਾਅ ਟੀਮਾਂ ਨੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੂੰ ਦੂਜੇ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ। ਬਚਾਏ ਗਏ 36 ਬੱਚਿਆਂ ਵਿਚੋਂ ਇਕ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੇ ਬੀਤੀ ਰਾਤ ਅਮਰਾਵਤੀ ਦੇ ਜ਼ਿਲ੍ਹਾ ਮਹਿਲਾ ਹਸਪਤਾਲ ਵਿਚ ਅੱਗ ਲੱਗਣ ਕਾਰਨ 3 ਨਵਜਾਤ ਬੱਚਿਆਂ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਸਿਹਤ ਵਿਭਾਗ ਨੂੰ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰੇਲਵੇ ਨੇ ਪੂਰੇ ਰੇਲ ਨੈਟਵਰਕ ਵਿੱਚ ਇੱਕ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਰੇਲਵੇ ਸਟੇਸ਼ਨਾਂ ਤੇ ਮੁਸਾਫਰਾਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣਾ ਹੈ। ਇਸ ਮੁਹਿੰਮ ਵਿੱਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਅਤੇ ਫਿਲਟਰੇਸ਼ਨ ਪ੍ਰਣਾਲੀਆਂ ਦੀ ਸਫਾਈ ਅਤੇ ਕੀਟਾਣੂ ਮੁਕਤ ਕਰਨਾ ਸ਼ਾਮਲ ਹੋਵੇਗਾ। ਰੇਲ ਮੰਤਰਾਲੇ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਜ਼ੋਨਲ ਰੇਲਵੇ ਪਾਣੀ ਦੇ ਸਰੋਤਾਂ, ਪਾਣੀ ਦੇ ਸ਼ੁੱਧੀਕਰਨ ਅਤੇ ਫਿਲਟਰੇਸ਼ਨ ਪਲਾਂਟਾਂ, ਜ਼ਮੀਨ ਹੇਠਾਂ ਅਤੇ ਓਵਰਹੈੱਡ ਟੈਂਕਾਂ, PVC ਟੈਂਕਾਂ, ਟੂਟੀਆਂ ਅਤੇ ਪਾਣੀ ਵੰਡ ਕੇਂਦਰਾਂ ਦਾ ਵਿਆਪਕ ਨਿਰੀਖਣ ਕਰਨਗੇ। ਪੀਣ ਵਾਲੇ ਪਾਣੀ ਦੀਆਂ ਸਾਰੀਆਂ ਟੈਂਕੀਆਂ ਨੂੰ ਖਾਲੀ ਕੀਤਾ ਜਾਏਗਾ, ਗਾਰ ਕੱਢੀ ਜਾਏਗੀ, ਚੰਗੀ ਤਰ੍ਹਾਂ ਸਾਫ਼ ਕੀਤਾ ਜਾਏਗਾ ਅਤੇ ਕੀਟਾਣੂ ਰਹਿਤ ਕੀਤਾ ਜਾਏਗਾ। ਇਹ ਯਕੀਨੀ ਬਣਾਉਣ ਲਈ ਉਪਾਅ ਕੀਤੇ ਜਾਣਗੇ ਕਿ ਟੈਂਕਾਂ ਦੇ ਢੱਕਣ ਸਹੀ ਢੰਗ ਨਾਲ ਸੀਲ ਕੀਤੇ ਹੋਣ। ਪੰਜਾਬ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਹੁਣ ਤੱਕ 17,000 ਮਕਾਨਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸਾਲ 2024-25 ਲਈ ਮਨਜ਼ੂਰ ਕੀਤੇ ਗਏ 36,792 ਮਕਾਨਾਂ ਦੀ ਉਸਾਰੀ ਵਾਸਤੇ 478,45,00,000 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਾਈ ਗਈ ਹੈ। ਬਾਕੀ ਰਹਿੰਦੇ 19,792 ਮਕਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਪੰਜਾਬ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੋਂਦ ਨੇ ਕਿਹਾ ਹੈ ਕਿ ਸੂਬਾ ਸਰਕਾਰ ਲੋੜਵੰਦ ਪਰਿਵਾਰਾਂ ਨੂੰ ਸਕੀਮ ਦਾ ਲਾਭ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਅਮਰੀਕਾ ਵਿਚ ਪੰਜਾਬ ਦੇ ਇਕ ਨੌਜਵਾਨ ਦੀ ਪੀਜ਼ਾ ਡਿਲੀਵਰੀ ਕਰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਨਿਊਯਾਰਕ ਸਥਿਤ ਭਾਰਤੀ ਦੂਤਘਰ ਨੇ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਦੂਤਘਰ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਦੂਤਘਰ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਦੇ ਸੰਪਰਕ ਵਿਚ ਹੈ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਨੇ। ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰ ਸਰਕਾਰ ਤੋਂ ਖਾਨ ਬਾਬਾ ਗੈਂਗ ਤੇ ਗੱਠਜੋੜ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਇਹ ਗਰੋਹ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਨੌਕਰੀਆਂ ਦਾ ਲਾਲਚ ਦੇ ਕੇ ਬੰਧਕ ਬਣਾਉਂਦਾ ਹੈ ਅਤੇ ਉਨ੍ਹਾਂ ਦੀ ਰਿਹਾਈ ਲਈ ਉਨ੍ਹਾਂ ਦੇ ਮਾਪਿਆਂ ਤੋਂ ਫਿਰੌਤੀ ਦੀ ਮੰਗ ਕਰਦਾ ਹੈ। ਸੰਤ ਸੀਚੇਵਾਲ ਨੇ ਕੱਲ੍ਹ ਮੀਡੀਆ ਨਾਲ ਗੱਲਬਾਤ ਕਰਦਿਆਂ ਜਲੰਧਰ ਅਤੇ ਕਪੂਰਥਲਾ ਦੇ ਦੋ ਨੌਜਵਾਨਾਂ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਸਪੇਨ ਵਿਚ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਗਰੋਹ ਉਨ੍ਹਾਂ ਨੂੰ ਥਾਈਲੈਂਡ ਲੈ ਗਿਆ ਅਤੇ ਬੰਧਕ ਬਣਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ ਪਿਤਾ ਉਨ੍ਹਾਂ ਨੂੰ ਮਿਲੇ ਅਤੇ ਦੱਸਿਆ ਕਿ ਗਰੋਹ ਰਿਹਾਈ ਲਈ ਭਾਰੀ ਫਿਰੌਤੀ ਮੰਗ ਰਿਹਾ ਹੈ। ਹਾਲਾਂਕਿ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਕੋਲ ਮਾਮਲਾ ਉਠਾਉਣ ਤੋਂ ਬਾਅਦ ਉਨ੍ਹਾਂ ਵਿਚੋਂ ਇਕ ਵਾਪਸ ਆ ਗਿਆ ਪਰ ਦੂਜਾ ਥਾਈਲੈਂਡ ਪੁਲਿਸ ਦੀ ਹਿਰਾਸਤ ਵਿਚ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਤੇ ਵਿਦੇਸ਼ ਮੰਤਰਾਲਿਆਂ ਤੇ ਪੰਜਾਬ ਦੇ DGP ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਇੰਟਰਪੋਲ ਦੀ ਮਦਦ ਨਾਲ ਪੂਰੇ ਨੈਟਵਰਕ ਦੀ ਡੂੰਘਾਈ ਨਾਲ ਜਾਂਚ ਕਰਨ ਕਿਉਂਕਿ ਪੰਜਾਬ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਵਿਚ ਬੇਈਮਾਨ ਏਜੰਟ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਭਾਰੀ ਰਕਮ ਵਸੂਲਦੇ ਨੇ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਲਖਨਊ ਖੇਤਰੀ ਦਫ਼ਤਰ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੇ ਗਾਜ਼ੀਆਬਾਦ ਅਤੇ ਹਰਿਆਣਾ ਦੇ ਫਰੀਦਾਬਾਦ ਵਿਚ 9 ਥਾਵਾਂ ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਫਰਜ਼ੀ ਇਨਪੁੱਟ ਟੈਕਸ ਕ੍ਰੈਡਿਟ ITC ਲੈਣ ਅਤੇ ਇਸ ਨੂੰ ਦੂਜੇ ਲੋਕਾਂ ਨੂੰ ਦੇਣ ਦੇ ਮਾਮਲੇ ਵਿਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਕੀਤੀ ਗਈ। ਕ੍ਰਿਕਟ ਵਿਚ ਭਾਰਤ ਨੇ ਕੋਲੰਬੋ ਵਿਚ ਸ੍ਰੀਲੰਕਾ ਖਿਲਾਫ਼ ਦੂਜੇ ਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਤਾਜ਼ਾ ਖ਼ਬਰਾਂ ਮਿਲਣ ਤੱਕ 8 ਵਿਕਟਾਂ ਤੇ 458 ਦੌੜਾਂ ਬਣਾ ਲਈਆਂ ਨੇ। ਇਸ ਦੌਰਾਨ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਵ ਪੰਤ ਨੇ ਟੈਸਟ ਦੇ ਦੂਜੇ ਦਿਨ ਇਤਿਹਾਸ ਰਚ ਦਿੱਤਾ ਹੈ। ਪੰਤ ਵਿਦੇਸ਼ੀ ਧਰਤੀ ਤੇ ਵਿਕਟਕੀਪਰ ਬੱਲੇਬਾਜ਼ ਵਜੋਂ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਪੰਤ ਨੇ MS ਧੋਨੀ ਦਾ ਰਿਕਾਰਡ ਤੋੜਿਆ ਹੈ। ਗਿਨੀ ਦੀ ਰਾਜਧਾਨੀ ਕੁਨਾਕਰੀ ਵਿਚ ਕੂੜੇ ਦੇ ਇਕ ਵੱਡੇ ਪਹਾੜ ਦੇ ਢਹਿਣ ਕਾਰਨ 30 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੀ ਕੇਂਦਰੀ ਸਰਕਾਰ ਅਨੁਸਾਰ ਕੁਨਾਕਰੀ ਚ ਦੇਸ਼ ਦਾ ਸਭ ਤੋਂ ਵੱਡਾ ਕੂੜਾ ਡੰਪ ਇਕ ਸਾਈਟ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਪਰ ਫਿਰ ਸੁਣ ਲਓ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਘੱਟੋ ਘੱਟ 8 ਨੂੰ ਹੋਰ ਦੇਸ਼ਾਂ ਦੇ ਸਮੂਹਾਂ ਅਤੇ ਅਲੱਗ ਅਲੱਗ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤਿਆਂ ਲਈ ਗੱਲਬਾਤ ਕਰ ਰਿਹਾ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਮਾਸਕੋ ਵਿਚ 27ਵੇਂ ਭਾਰਤ ਰੂਸ ਅੰਤਰ ਸਰਕਾਰੀ ਕਮਿਸ਼ਨ ਦੀ ਸਹਿ ਪ੍ਰਧਾਨਗੀ ਕਰਨਗੇ। ਸੁਪਰੀਮ ਕੋਰਟ ਨੇ ਝਾਰਖੰਡ ਸੰਯੁਕਤ ਸਿਵਲ ਸੇਵਾ ਦੀ ਮੁੱਢਲੀ ਪ੍ਰੀਖਿਆ ਵਿਚ ਕਥਿਤ ਬੇਨੇਮੀਆਂ ਦੀ CBI ਤੋਂ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀ ਇਕ ਪਟੀਸ਼ਨ ਤੇ ਕੇਂਦਰ ਤੇ ਝਾਰਖੰਡ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਨੇ ਤੇ ਪੰਜਾਬ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਹੁਣ ਤੱਕ 17,000 ਮਕਾਨਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।